0: ਆਉਂਦਾ ਸਾਥੀ ਵਾਰੀ ਬਜਨੋ ਸਾਥੀ ਵਾਰੀ ਬਜਨੋ
1: ਨੇਪਾਲ ਸਰਕਾਰ ਵਿਗਿਆਪਨ ਬੋਰਡ
2: ਈਦਾਈ ਰਾਈਕੋ ਸਾਦਰ ਸਟੋਰ ਮਾ ਦੀਦੀਲੇ ਕਬਰਹਰੂ ਆਰਡਰ ਗਰਨੁ ਭਾਇਕੋ ਥਿਯੋ ਮ ਤਾਂ ਇਕਲੇ ਗਏ ਜਾਉਂ ਨਾ ਮੇਰੋ ਸਾਥੀ
3: ਮ ਪਨਿ ਰਾਈਕੋ ਸਾਦਾ ਸਟੋਰ ਸਮਾ ਨੇ ਜਾਣ ਲਾਗੇਕੋ
4: ਲ ਹੇੜ
3: ਨਯਾਂ ਨਯਾਂ ਡਿਜ਼ਾਈਨ ਕਾ ਕਪੜਾਹਰੂ ਲਿਆਉਣ ਭਾਇਕੋ ਛ ਰੇ ਛਾਨੀ ਛਾਨੀ ਕਿੰਨੇ ਵਾ ਆਜ
4: ਜਾਉਂ
5: राईको साझा स्टोर्समा तपाईँ पनि आउनुहोस्। नयाँ नयाँ डिजाइनका कपडाहरू सुपथ मूल्यमा छानी छानी लैजानुहोस्। यहाँ डाउन ज्याकेट, सिलिकन ज्याकेट, जुत्ता, चप्पल, बच्चादेखि वृद्धसम्मलाई जाडो र गर्मी दुवै मौसममा आवश्यक पर्ने फेन्सी कपडाहरू सुपथ मूल्यमा पाइन्छ। प्रोप्राइटर नारद मणि राई, मोबाइल नम्बर 9843909809। राईको साझा स्टोर्स स्थान जिल्ला प्रशासन कार्यालय नजिकै सोलुखुला नगरपालिका ५।